0: ਵਾਓ ਇੱਕ ਤੁਮੇ ਸ੍ਰੇਸ਼ਟ ਬਣਾਏ ਮਿਲਾਨੇ ਕੀ ਕੋਸ਼ਿਸ਼ ਕਰੋ ਜੈਸੇ ਦਾਦੀ ਕੋ ਯਾਦ ਕਰਦੇ ਹੈ ਨਾ ਕਿਉਂ ਯਾਦ ਕਰਦੇ ਹੋ ਉਸਕੀ ਵਿਸ਼ੇਸ਼ਤਾ ਸਭ ਕੋ ਆਪਣਾਪਨ ਦਿਆ ਹੈ ਨਾ ਐਸੇ ਸਭੀ ਕੋ ਆਪਣਾਪਨ ਦਿਆ ਨਾ ਤੋ ਕਿਉਂ ਆਪ ਸਭੀ ਨਹੀਂ ਕਰ ਸਕਦੇ ਹੋ ਜੈਸੇ ਸਭੀ ਨੇ ਅਨੁਭਵ ਕੀਆ ਹਮਾਰੀ ਦਾਦੀ ਹੈ ਐਸੇ ਨਹੀਂ ਮਧੁਬਨ ਕੀ ਦਾਦੀ ਹੈ ਹਮਾਰੀ ਐਸੇ ਸਭੀ ਬ੍ਰਹਮਣ ਇੱਕ ਦੋ ਮੈਂ ਆਪਣਾਪਨ ਅਨੁਭਵ ਕਰ
1: सुनते रहिए शिवा रेडियो, जहां है आनंद ही आनंद।

ਸਾਰੇ ਵਿਸ਼ਵ ਕੇ ਆਤਮਾਓ ਕੇ ਨਿਮਿਤ ਹੈ। ਯੇ ਸਮਰਤੀ ਰਹਿਤੀ ਹੈ, ਸਾਰੇ ਵਿਸ਼ਵ ਕੇ ਆਤਮਾਓ ਕੋ ਸੇਵਾ ਯਾਦ ਆਤੀ ਹੈ। ਵਾਹ, ਆਪਣੇ ਸੈਂਟਰਸ ਕੀ ਸੇਵਾ।